0: The murder of anti-drugs activist Parvinder Singh Ajota triggering major outrage across Punjab, a statewide Punjab Bandh being observed today, led by Ajota's father Bhim Singh and a joint action committee. Our protesters are demanding that the CBI probe into the murder. Meanwhile, DIG Harjeet Singh meets the family, but Ajota's family has refused to conduct the last rites demanding justice. Now, the opposition launched a united attack on the Man government, with the Congress alleging police complicity. The BJP questioning the collapse of law and order, while the Akali Dal has demanded the Chief Minister's resignation. Chief Minister Bhagwant Mann, meanwhile, has assured the family that no culprit will be spared, promising the strictest action.
1: ਦਰ ਸਿੰਘ ਚੋਟੇ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ, ਪੰਜਾਬ ਦਾ ਡੀਜੀਪੀ, ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਦਾ ਅਸਤੀਫਾ ਲਿਆ ਜਾਵੇ, ਇਹਨਾਂ ਨੂੰ ਮਜਬੂਰ ਕੀਤਾ ਜਾਵੇ, ਇਹਨਾਂ ਦੀ ਜ਼ਮੀਰ ਜਾਗਦੀ ਹੈ ਤਾਂ ਆਪੇ ਹੀ ਅਸਤੀਫਾ ਦੇ ਦੇਣ। ਅਗਲੀ ਗੱਲ, ਇਸ ਕਤਲ ਦੀ ਜਾਂਚ ਸੈਂਟਰਲ ਬਿਊਰੋ ਇਨਵੈਸਟੀਗੇਸ਼ਨ CBI ਤੋਂ ਕਰਵਾਈ ਜਾਵੇ। ਇਹ ਸਾਰੇ ਪੰਜਾਬ ਦੇ ਅੱਜ ਦੇ ਧਰਨੇ ਦੇ ਵਿੱਚ ਆਏ ਲੋਕਾਂ ਦੀ ਮੰਗ, ਇਸ ਕਮੇਟੀ ਦੀ ਬਣੀ ਕਮੇਟੀ ਵੱਲੋਂ ਇਹ ਮੰਗ ਕੀਤੀ ਜਾਂਦੀ ਹੈ। ਅਸੀਂ ਉਸ ਲੋਕਾਂ ਦਾ ਕਮੇਟੀ ਦਾ ਸਮਰਥਨ ਕਰਦੇ ਹਾਂ।
2: ਇਹ ਜੋ ਵੀ ਕੋਈ ਪੰਜਾਬ ਮੇਂ ਕਾਨੂੰਨ ਤੋੜਨੇ ਕੀ ਕੋਸ਼ਿਸ਼ ਕਰੇਗਾ, ਉਸਕੋ ਬਹੁਤ ਹੀ ਹੈਵੀ ਹੈਂਡ ਸੇ ਲਿਆ ਜਾਏਗਾ। ਆਜ ਹਮਾਰੇ ਮਾਨਨੀਏ ਮੁੱਖ ਮੰਤਰੀ ਸਾਹਿਬ ਨੇ ਇਸਕੋ ਲੈ ਕੇ ਆਪਣਾ ਬਿਆਨ ਵੀ ਦਿਆ ਹੈ, ਸਟੇਟਮੈਂਟ ਜਾਰੀ ਕਰੀ ਹੈ, ਔਰ ਦੋਸ਼ੀਓ ਕੇ ਖਿਲਾਫ ਜੋ ਹੈ ਮੁਕੱਦਮਾ ਦਰਜ ਹੋ ਚੁੱਕਾ ਹੈ, ਔਰ ਉਨਕੀ ਗ੍ਰਿਫਤਾਰੀ ਹੋ ਚੁੱਕੀ ਹੈ। ਬਿਲਕੁਲ, ਜੋ ਵੀ ਇਲੀਗਲ ਕਾਮ ਪੰਜਾਬ ਮੇਂ ਕਰੇਗਾ ਉਸਕੇ ਸਾਥ ਹਮ ਸਖਤੀ ਸੇ ਪੇਸ਼ ਆਏਂਗੇ। ਔਰ ਦੂਸਰਾ, ਮੈਂ ਪਰਮਿੰਦਰ ਜੀ ਕੇ ਪਰਿਵਾਰ ਕੇ ਸਾਥ ਸੰਵੇਦਨਾ ਪ੍ਰਗਟ ਕਰਤਾ ਹੂੰ, ਕਿਉਂਕਿ ਬਹੁਤ ਉਨਕੇ ਪਰਿਵਾਰ ਕੇ ਲੀਏ ਬਹੁਤ ਹੀ ਦੁਖਦਾਇਕ ਘਟਨਾ ਹੈ, ਔਰ ਹਮਾਰੇ ਸਭੀ ਕੇ ਲੀਏ ਦੁਖਦਾਇਕ ਘਟਨਾ ਹੈ। ਸੋ ਹਮ ਸੰਵੇਦਨਾ ਪ੍ਰਗਟ ਕਰਤੇ ਹੈਂ। ਔਰ ਦੂਸਰਾ, ਜੋ ਵੀ ਪੰਜਾਬ ਮੇਂ ਨਸ਼ੇ ਕਾ ਕਾਮ ਕਰੇਗਾ ਜਾਂ ਕਿਸੀ ਕੇ ਖਿਲਾਫ ਕੋਈ ਪਰਸਨਲ ਕਾਮ ਕਰੇਗਾ ਤਾਂ ਉਸਕੇ ਖਿਲਾਫ ਹਮ ਸਖਤ ਐਕਸ਼ਨ ਲੇਂਗੇ।
3: टोटल बंद इन पंजाब, और बड़े लंबे समय के बाद आपने ऐसा दिन देखा है कि जहां हर पंजाबी इस बात को महसूस कर रहा है कि ड्रग्स बहुत बड़ा इशू है, और परविंदर झोटे के सत्कार की वजह एक टोटल बंद हुआ है। उसकी फैमिली, उसके बच्चे, उसकी माँ, जो वो सारे सीन सब ने देखे हैं, आई थिंक इट हैज़ मूव्ड द वर्ल्ड। ਪੰਜਾਬੀ ਤੋਂ ਉਸੇ ਆਹਤ ਹੈ ਹੀ, ਦੁਖੀ ਹੈ ਹੀ ਕਿ ਕਿਉਂ ਇਹ ਕੀਮਤੀ ਜਾਨ ਗਈ ਹੈ। ਮਗਰ ਹੀ ਹੈਜ਼ ਬਿਕਮ ਦ ਇਗਨਾਈਟਿੰਗ ਪੁਆਇੰਟ, ਹੀ ਹੈਜ਼ ਬਿਕਮ ਦ ਰੈਲਿੰਗ ਪੁਆਇੰਟ, ਹਿਜ਼ ਡੈਥ ਹੈਜ਼ ਬਿਕਮ ਦ ਟਿਪਿੰਗ ਪੁਆਇੰਟ ਕਿ ਅੱਜ ਲੋਕ ਇਹ ਮਹਿਸੂਸ ਕਰ ਰਹੇ ਹੈ ਕਿ ਦਿਸ ਗਵਰਨਮੈਂਟ ਨੀਡਸ ਟੂ ਗੋ।
4: ਇਕੱਲੇ ਮਾਨਸਾ ਦੀ ਗੱਲ ਨਹੀਂ ਹੈ, ਇਹ ਸਾਡੇ ਸੂਬੇ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਆ, ਪੁਲਿਸ ਬਿਲਕੁਲ ਹੱਥ ਖੜੇ ਕਰ ਚੁੱਕੀ ਆ, ਪੁਲਿਸ ਸਮਗਲਾਂ ਦੇ ਨਾਲ ਰਲੀ ਹੋਈ ਆ, ਸਰਕਾਰ ਦੀ ਸ਼ਹਿ ਤੇ ਨਸ਼ਾ ਵਿਕਦਾ। ਜਿਹੜੇ ਇਹ ਕਹਿੰਦੇ ਸੀ ਵੀ ਅਸੀਂ ਨਸ਼ੇ ਦਾ ਖਾਤਮਾ ਕਰ ਦੇਣਾ, ਉਹਨੇ ਮੈਡੀਕਲ ਨਸ਼ਾ ਸ਼ੁਰੂ ਕਰ ਲਿਆ, ਤੇ ਇਹ ਸਾਡੇ ਸੂਬੇ ਲਈ, ਸਾਡੇ ਨੌਜਵਾਨਾਂ ਲਈ ਬਹੁਤ ਵੱਡੀ ਇੱਕ ਚੈਲੰਜ ਆ। ਔਰ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਜੋਸ਼ ਤੇ ਹੋਸ਼ ਦੇ ਸੁਮੇਲ ਤੋਂ, ਅਸੀਂ 3 ਮਹੀਨੇ ਆ ਜਿੰਨਾ ਚਿਰ ਆ ਸਰਕਾਰ ਹੈਗੀ ਆ, ਵੈਸੇ ਸਰਕਾਰ ਨਹੀਂ ਹੈ, ਚੱਲਦੀ ਇਹ ਧਾੜਵੀਆਂ ਕੋਲੋਂ ਆ, ਲੇਕਿਨ ਅਸੀਂ 3 ਮਹੀਨੇ ਸੋਚ ਸਮਝ ਕੇ ਸਿਆਣਪ ਨਾਲ ਆਪਣੀ ਨੌਜਵਾਨ ਪੀੜ੍ਹੀ ਨੂੰ ਵੀ ਕਿਤੇ ਨਾ ਕਿਤੇ ਬਚਾ ਲਈਏ ਅਤੇ ਪੰਜਾਬ ਨੂੰ ਵੀ ਬਚਾ ਲਈਏ। ਲੇਕਿਨ ਇਸ ਦੇਸ਼ ਦੇ ਵਿੱਚ, ਇਸ ਸੂਬੇ ਦੇ ਵਿੱਚ BJP ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੱਕੋ ਜਿਹਾ ਬਿਹੇਵ ਕਰ ਰਹੀ।
5: ਪਰਮਿੰਦਰ ਝੋਟਾ ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ, ਉਸਕੋ ਗੋਲੀ ਮਾਰ ਕੇ ਹੱਤਿਆ ਕਰਦੀ, ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇਂ। ਸੁਬਹ ਉੱਠਦੇ ਹੈ ਤੋ ਇਹ ਪਤਾ ਚਲਤਾ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ। ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ, ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ, ਲੇਕਿਨ ਸਭਸੇ ਬੜਾ ਮੁੱਦਾ ਨਸ਼ਾ, ਜਿਸਕੇ ਲੀਏ ਭਾਰਤੀਏ ਜਨਤਾ ਪਾਰਟੀ ਨੇ ਇੱਕ ਬਹੁਤ ਬੜੀ ਹਮਨੇ ਯਾਤਰਾ ਵੀ ਨਿਕਾਲੀ। ਯਾਤਰਾ ਕੀ ਸ਼ੁਰੂਆਤ ਹਮਾਰੇ ਰਾਸ਼ਟਰੀ ਅਧਿਆਕਸ਼ ਨਿਤਿਨ ਨਵੀਨ ਜੀ ਨੇ ਕੀ, ਫਿਰ ਸਾਰੇ ਬੜੇ ਬੜੇ ਮੰਤਰੀ ਸਾਹਿਬ ਆਏ, ਹਮਨੇ 4 ਦਸਾਂਸੇ ਸ਼ੁਰੂ ਕਰਕੇ ਉਸਕੋ ਖਤਮ ਕੀਆ ਜਲੰਧਰ ਮੇਂ। ਵਹਾਂ ਪੇ ਹਮਾਰੇ ਗ੍ਰਹਿ ਮੰਤਰੀ ਸਾਹਿਬ ਆਏ, ਇੱਕ ਬਹੁਤ ਬੜੀ ਜਨਸਭਾ ਕੀ, ਵਹਾਂ ਪੇ ਮੰਤਰੀ ਸਾਹਿਬ ਨੇ, ਗ੍ਰਹਿ ਮੰਤਰੀ ਸਾਹਿਬ ਅਮਿਤ ਸ਼ਾਹ ਜੀ ਨੇ ਲੋਕੋ ਸੇ ਜੇ ਵੀ ਬਤਾਇਆ ਕਿ ਅਗਰ ਇਸਕੋ ਖਤਮ ਕਰੇਗਾ ਤੋ ਭਾਰਤੀ ਜਨਤਾ ਪਾਰਟੀ ਹੀ ਕਰੇਗੀ।
0: In other news now, actor Imran Khan has been directed to leave India by the 20th of October following a notice issued by the Mumbai FRRO. He's likely to approach the court over this action, over this direction that he's been given. Now, this follows his participation in the protest march demanding resignation of Chief Election Commissioner Gyanesh Kumar. The Mumbai police say the action has been initiated under relevant immigration law as Imran Khan is not an Indian citizen. Now, Imran Khan, who is Amir Khan's nephew, is likely to challenge this order, as we said, in court. And reacting to the development, Maharashtra MOS Home Yogesh Kadam said the notice to Imran Khan was issued under the Foreigners Act, stressing that the action follows due legal process and is not driven by any personal grudge. Meanwhile, opposition has criticized the notice to Imran Khan, saying deporting someone for protesting is wrong. The development follows a complaint by BJP leader Kirit Somaiya, who alleged that violations of OCI rules and questioned the actor's participation in the protest.
6: MOS Home, Yogesh Kadam is with us. Because he is a celebrity, because he is an actor, he has been targeted, the question are being raised.
7: See, you can even think from other point of view. Because he's a celebrity, he maybe he decided to come and protest and maybe gain some fame. Hmm. I can also ask that. See, here the issue is very clear. If you are an American citizen and you are participating in such act, while you were entering the country, you had taken a visa, and in that visa there were some conditions that there are some do's and don'ts, and you have to follow those. Mm. You cannot act up visa like you will enter the country and you will just act haywire. It doesn't work like that. Mm. There are acts you have to follow, the visa conditions you have to follow, and if you violate these conditions, you'll have to face the notice. I think the notice which has been issued is regarding this only.
8: American नागरिक इमरान खान पाकिस्तान से पैसा रहा है, विदेश की ताकत और ऐसे विदेशी नागरिक हिंदुस्तान में अराजकता फैलाने का षड्यंत्र इमरान खान के खिलाफ मैंने शिकायत दी थी। इमरान खान को 28 अक्टूबर तक हिंदुस्तान छोड़ना है। ऐसे जो भी होंगे, इमरान होंगे, इकबाल होंगे, यूसुफ होगा, अब्दुल होगा, जो विदेशी नागरिक विदेशी पैसा, उनके ऊपर ऐसी ही कार्रवाई होगी।
9: मुझे इस विषय के बारे में जानकारी नहीं, लेकिन हिंदुस्तान के नागरिक हिंदुस्तान का हित सोचेंगे। कोई अलग देश का नागरिक हिंदुस्तान में डिसरप्शन नहीं कर सकता है। और मैं आपके माध्यम से विनती करना चाहूंगा, जिस प्रकार का पॉजिटिव माहौल है, हमारे कॉम्पिटिटर जब उसका कॉम्पीट नहीं कर पा रहे, तो कुछ अलग अलग तरीके के माध्यम से, सोशल मीडिया के माध्यम से देश के खिलाफ साजिश कर रहे, अराजकता कर रहे। क्योंकि आपने देखा कि चेक के डिप्टी सीएम ने बोला कि यहाँ पे स्टेबिलिटी है पिछले 10-15 साल से, इसलिए हम लोग पॉलिसी की स्टेबिलिटी है, इसलिए हम लोग यहाँ इन्वेस्ट करना चाहते हैं। तो कुछ लोग ये कोशिश कर रहे हैं कि विश्व में बताने के लिए कि भारत में स्टेबिलिटी नहीं है, भारत में पॉलिसी के बारे में चेंजिंग है और भारत सुरक्षित नहीं है, ऐसा एक माहौल बनाने की कोशिश कर रहे। लेकिन वो लाख कोशिश करे वो हार जाएंगे, क्योंकि भारत हर बार जीता है, हर बार जीतेगा।
10: आंदोलन करायचा अधिकार प्रत्येकाला आहे। आता म्हणे त्याला त्याचा फॉरेन पासपोर्ट आहे का काय, आता आमचे पण किती फ्रेंड्स परदेशात राहतात, तेही आंदोलन करतात तिथे, म्हणून त्या लगेच हद्दपार कोणी करत नाही। दुर्दैव आहे, एखाद्याला तुम्ही समाज प्रेमाने देऊ शकता, लोकशाही पद्धतीने प्रत्येकाचे काय अधिकार आहेत नाही आहेत याच्यावर चर्चा होऊ शकते, पण म्हणून एखाद्याला डायरेक्टली हद्दपार करणं का, तर त्यांनी आणि असा काय गुन्हा केलाय? अहो, या देशामध्ये ज्यांनी हत्या केल्यात, बलात्कार केलेत, त्याच अनेक राज्यांचे मुख्यमंत्री आहेत, आता कशाला मला बोलायला लावताय? एक मोठं राज्य आहे देशातलं, ज्याच्यामधल्या मुख्यमंत्र्यावर खुनाचे आरोप आहेत, मुख्यमंत्री ठेवलाय ना, यांनी तर बिचाऱ्यांनी आंदोलनच केलंय।
11: हमारे साथ फिल्म मेकर अशोक पंडित साहब, बहुत बहुत शुक्रिया अशोक जी बात करने के लिए। फिल्म मेकर्स, आप फिल्म मेकर हैं और मैं आपसे सवाल यही पूछना चाहूंगा कि इमरान खान अभी हाल ही में उनको जो पैरो है, उन्होंने 28 अक्टूबर तक देश छोड़ने के लिए कहा है, तो बतौर फिल्म मेकर, एज ए फिल्म मेकर, आप क्या कहना चाहेंगे, क्या आपकी प्रतिक्रिया है?
12: देखिए, एज ए फिल्म मेकर जो है वो मुझे लगता है मैं ज्यादा कंफर्टेबल फील करूंगा इफ आई रिएक्ट एज ए सिटीजन। मुझे लगता है कि एज ए सिटीजन की वैल्यू ज्यादा है और जहाँ देश की बात होती है तो वहाँ पर फिल्म मेकर हो चाहे किसी भी प्रोफेशन का हो, हालांकि सोच वही होनी चाहिए। क्योंकि मैं एज अ सिटीजन ऑफ दिस कंट्री मुझे लगता है कि लॉ इन्फोर्सिंग एजेंसीज, लॉ जो हमारा है, कॉन्स्टिट्यूशन हमारा है, उसकी रिस्पेक्ट करना बहुत ज़रूरी है। और कोई भी इसको तोड़ने की कोशिश करे या इसको अनरेस्ट क्रिएट करने की कोशिश करे तो उसकी खिलाफत और उसको अपोज करना बहुत ज़रूरी है।
0: All right, so a huge controversy and, you know, questions, opposition hitting out over Imran Khan being asked to leave the country. But let's take a look at what the law says, because remember, he is an American citizen and he is an OCI card holder. So Imran Khan is a US citizen with an OCI card, and that means he cannot participate in protests. OCI status is not dual citizenship. Just to clarify that, card holders are foreign nationals. They remain foreign nationals working in India. Now, OCI card holders are not given any sort of political rights, or they obviously can't vote and also not participate or encourage any sort of political movement, no involvement in politics. OCI card holders can't claim rights reserved for Indian citizens, such as protesting against the Election Commission and questioning the SIR process, lifelong multiple entry visas, which are subject to rule. So that is the legal status of Imran Khan, who has now been asked to leave the country by the 28th of October. Was something that he plans to challenge in court is what NDTV has heard from sources. So let's see how that goes. But for the moment, it has become a bit of a controversy. Now, actor Imran Khan's notice to leave India has triggered a political face-off. As we said, BJP and Shiv Sena backed the action, while Congress and NCP have questioned it. The BJP welcomed the notice, citing restrictions on foreign nationals joining political events. Shiv Sena also backs the action, saying nobody is above the law. But NCP has come out in Imran Khan's support, with Supriya Sule saying that everyone has a right to protest, questioning why his passport should determine his participation. Congress, meanwhile, accused the government of fearing dissent and using police as a shield. Its leaders allege opposition voices are being branded as traitors. All right, moving on now to some breaking news coming in regarding Tamil Nadu, and Chief Minister Vijay has met with the Tamil Nadu governor. Now, this is the first meeting between the Chief Minister and the governor, R. Lekar, the new governor, R. Lekar. So, Chief Minister Vijay, they're meeting with the Tamil Nadu governor. So there you can see Tamil Nadu Chief Minister Vijay meeting with the governor, R. Lekar, and this is the first meeting that Vijay has with the governor. And this comes, of course, after the two victories in the bi-polls as well, two seats that were won by the TVK and the chief minister. They're calling on the governor. Remember, in the past, between the DMK and the governor, there was always some friction. But now Chief Minister Vijay, very keen to have good relations with the governor, and this is his first courtesy call. And staying with news from Tamil Nadu, is actor Dhanush going to be the next superstar entering politics in the state? Is he preparing for that political plunge? Well, his fan association has been renamed the Dhanush Welfare Movement, with a new logo which was unveiled at a Coimbatore meeting. There were around 3,000 office bearers who attended, focusing on welfare and social responsibility. Dhanush, however, was absent. But the rebranding has fueled speculation, drawing comparisons with Vijay, who transformed his fan club into Vijay Makkal Iyakam in 2009, years before launching his own party. Now, VCK has said on this move that Vijay's success could inspire others from cinema, but it's voters in the end who will decide their political fate. The Congress, on its part, stated that anyone is free to enter politics, adding that Vijay's success may inspire more film stars. For Dhanush, is this just a rebranding or a first step towards politics?
13: Already we had personalities like MGR and Jayalalitha from film fraternity, and it was in those lines that Vijay jumped into the fray. And now when Vijay has become successful, and recently even Andhra has seen a success not to the extent of Vijay, they would be forced to, they would be influenced to come into the political fray. They are at liberty to do it, but it's up to the people to accept or not. Because there have been certain film personalities who have been rejected also. to mention Shivaji Ganesan was as equal